ਕਾਤਲ ਠੋਚਾ ਦਾਤਾ ਕਰਤਾ ਤੂੰ ਦੇਵੇ ਤੇਰੇ ਪਤਾ ਦੂਜਾ ਮੇਰੇ ਸਾਹਮਣੇ ਜਿਲ੍ਹਾ ਚਲੋ ਸੁਆ।

ਸਾਰੇ ਦੁੱਧ

ਸਾਧੂਆਂ ਨੂੰ ਭਾਵਿਆ ਸੁਣਾਇਆ ਸਤਿਗੁਰ ਜਗਤ ਦਾਤਾ ਕੋਈ ਸਭ ਸੁਣਾਇਆ ਸਤਿਗੁਰ ਨੇ ਸਾਰੇ ਸੁਣਾ ਪਾਇਆ।

ಸಂಸ್ಕಾರ ಉತ್ತಮ ಸಂಸ್ಕಾರ

ਪਾਉਂਦੇ ਉੱਥੋਂ ਚੀਜ਼ਾਂ ਮੇਰੇ ਲਾਲਚ ਮਾਂ ਪਾਵੇ ਦਾ ਦੋ ਨਾ ਲੈ ਨਹੀਂ ਪਾਉਂਦੇ ਇਹ ਕਮੂਲਾਂ ਪੁੱਜਣਾ ਆਪਣਾ ਅਨਹੋਤਾ ਪਾਉਂਦੇ ਔਰ ਸਾਡੀ ਕਣ

ਤਕਲੀਫ ਸਮਝਾਇਆ ਤੇ ਫਿਰ ਜਿਵੇਂ ਜਿੱਦਾਂ ਜਿਵੇਂ ਪਾਇਆ ਇਕਨਾਂ ਨੂੰ ਤੂੰ ਮੈਂ ਤੋਪਾ ਤੁਰ ਪਾਇਆ ਤੂੰ ਕਿਰਪਾ ਤੇ ਜਾਣਿਆ ਜਿਸ ਦਾ ਬਜਾਇਆ ਸਹਿਜੇ ਹੀ ਸਚ ਮਾਇਆ।

ਤੁਮ ਸਭ ਨਾ ਮਾਰੀਏ ਜਿਹਾ ਕਾਲੇ ਕਾਲਾ ਤੇ ਨਾ ਪੁਚਾਰੀਏ ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਏ ਮੁਲਕ ਸੁਰਗੇ ਮਾਰੀਏ ਮੁਲਕ ਸੁਰਗੇ ਮਾਰੀਏ।

ਆਤਮ ਮਿਸਾ ਨਾ ਮਾਰੀਏ, ਜਿਹਾ ਕਾਲੇ ਕਾਲਾ ਤਿਉ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ, ਪੜਿਆ ਤਿਉ ਮੀਆਂ ਵਿਚਾਰ ਕੇ ਵਿਚਾਰੀਏ, ਮੋਚਲੇ ਸੋਗੇ ਮਾਰੀਏ, ਮੋਚਲੇ ਸੋਗੇ ਮਾਰੀਏ।

ਸਾਰੇ ਜਿਹੜੇ ਕਸਮ ਲਿਆ ਕਰਦੇ ਕਹਿੰਦਿਆਂ ਕਸਮ ਛੋੜ ਜਨਗੜ ਵਿੱਚ ਵਿਚਾਰਿਆ ਸਤੂ ਹਰ ਵਿਚਾਰਿਆ।

ਸਤਿਗੁਰ ਦਾ ਕਰ ਸਲਾਈ ਜੀ ਸੁਣਿਆ ਹੋਈਆਂ ਤਾਂ ਮਿਲੇ ਪਰੇ ਪਰਮਾਤਮਾ ਨੂੰ ਸਾਈਆਂ ਦਾ ਮੁਕੰਮਲ ਤਰ੍ਹਾਂ ਤਰਜਮਾ ਕਰਨੀਆਂ ਪੈ ਰਿਹਾ ਸਤਿਗੁਰ।

ਕਰ ਬਣ ਗਏ ਬੰਦਾ ਕਿਸੇ ਨਾ ਪ੍ਰਖਰ ਉੱਠ ਗਏ ਮੂਰਖੇ ਨਾਮ।

हृदय नाम वसायो।

ਹਰ ਕਰ ਕਿਰਪਾ।

ਧਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ।

हाँ।

hasret yok. Man anıdır.

ਹਰ ਕਰ ਕਿਰਪਾ ਮਨ ਵਸ ਜਿਓ ਹਰ ਕਰ।

하기

हर कृपा

ਅਮਰ ਪਵੇਲੇ ਉੱਠੇ ਤੇ ਆਲਸ ਕਹਿੰਦਾ ਸੌਂ ਜਾ। ਜਦੋਂ ਆਖੇ ਲੱਗ ਜਾਂਦਾ ਦੋ ਮਿੰਟ ਸੌਂ ਜਾ, ਫਿਰ ਦੋ ਮਿੰਟ ਕਈ ਘੰਟੇ ਬਣ ਜਾਂਦੇ। ਕਹਿੰਦੇ ਉਹ ਖਾਲਸਾ ਜਿਹੜਾ ਨਿਤ ਆਲਸ ਨਾਲ ਜੰਗ ਕਰਦਾ ਤੇ ਅੰਮ੍ਰਿਤ ਵੇਲਾ ਸੰਭਾਲਦਾ। ਖਾਲਸਾ ਸੋਏ ਕਰੇ ਨਿਤ ਜੰਗ।

ਉਦਾਸੀ ਸੰਪਰਦਾਇਕ ਤੁਸੀਂ ਸੁਣਿਆ ਹੋਵੇਗਾ, ਉਦਾਸੀ ਸੰਪਰਦਾਇਕ ਇਹਦੇ ਵਿੱਚ ਭਾਈ ਪ੍ਰੇਮ ਦਾਸ ਹੋਏ ਨੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਛੱਕ ਕੇ ਤੇ ਭਾਈ ਪ੍ਰੇਮ ਸਿੰਘ ਸਜੇ ਨੇ ਤੇ ਚਾਰ ਪੰਜ ਦਿਨ ਇਹਨਾਂ ਨੂੰ ਹੋ ਗਏ ਸੀ ਆਨੰਦਪੁਰ ਸਾਹਿਬ ਰਹਿੰਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਿਨ ਆਖਿਆ ਕਿ ਭਾਈ ਪ੍ਰੇਮ ਸਿੰਘ ਆਪਣੇ ਘਰ ਜਾਓ ਕਿਰਤ ਕਰੋ ਕਿਤਨੇ ਦਿਨ ਹੋ ਗਏ ਨੇ ਘਰ ਜਾਓ ਕਿਰਤ ਕਰੋ ਜਿਸ ਬੋਲੀ ਚ ਬਚਨ ਲਿਖੇ ਨੇ ਭਾਈ ਪ੍ਰੇਮ ਸਿੰਘ ਜੀ ਦੇ ਅੱਗੋਂ ਬਚਨ ਸੀ ਕਹਿੰਦਾ ਸਤਿਗੁਰੂ ਯਹਾਂ ਤੋਂ ਆਪਕੇ ਰੋਜ਼ ਦਰਸ਼ਨ ਪਾਪਤਾ ਹੂੰ ਆਪਣੇ ਸ਼ਹਿਰ ਜਾ ਕਰ ਘਰ ਜਾ ਕਰ ਆਪਕੇ ਦਰਸ਼ਨ ਕੀ ਇੱਛਾ ਹੋਈ ਤੇ ਕੈਸੇ ਦਰਸ਼ਨ ਕਰੂੰਗਾ ਇਸ ਬੋਲੀ ਜੀ ਲਿਖਿਆ ਖੜੇ ਖੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ ਭਾਈ ਪ੍ਰੇਮ ਸਿੰਘ ਘਰ ਜਾਓ ਕਿਰਤ ਕਰੋ ਜਦੋਂ ਸਾਡੇ ਦਰਸ਼ਨਾਂ ਦੀ ਇੱਛਾ ਹੋਵੇ ਕਿਸੇ ਪੰਜ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਦਰਸ਼ਨ ਕਰ ਲੈਣੇ ਉਹਨਾਂ ਵਿੱਚੋਂ ਤੈਨੂੰ ਮੇਰੇ ਦਰਸ਼ਨ ਹੋਣਗੇ ਆਖੋ ਸਤਨਾਮ ਹੁਣ ਕਿਸੇ ਬੰਦੇ ਨੂੰ ਕੋਈ ਗੱਲ ਕਰੋ ਨਾ ਤੇ ਉਹ ਅੱਗੋਂ ਸਿਰ ਲਾ ਦੇਵੇ ਜਾਂ ਹੱਥ ਜੋੜ ਦੇਵੇ ਜਾਂ ਸਤ ਵਚਨ ਕਵੇ ਤੇ ਇੰਜ ਲੱਗਦਾ ਤਸੱਲੀ ਹੋ ਗਈ ਉਹਨੇ ਨਾ ਸਿਰ ਲਾਇਆ ਨਾ ਹੱਥ ਜੋੜੇ ਖੜਾ ਉਸੇ ਚ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬੋਲਦਾ ਨਹੀਂ ਬੜਾ ਨਿਮਾਣੇ ਹੋ ਕੇ ਕਹਿੰਦਾ ਸਤਿਗੁਰੂ ਆਪ ਜੀ ਦੇ ਬਚਨ ਸੱਤ ਨੇ ਕਿ ਪੰਜ ਅੰਮ੍ਰਿਤਧਾਰੀ ਗੁਰਸਿੱਖਾਂ ਦੇ ਦਰਸ਼ਨ ਵਿੱਚੋਂ ਤੁਹਾਡੇ ਦਰਸ਼ਨ ਹੋਣਗੇ ਪਰ ਸਤਿਗੁਰੂ ਜੇ ਪੰਜ ਮਿਲੇ ਹੀ ਨਾ ਇਹ ਪੰਜ ਲੱਭਣੀਆਂ ਇਹ ਪੜੋ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਪ੍ਰੇਮ ਸਿੰਘ ਕਿਸੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਦੇ ਦਰਸ਼ਨ ਕਰਨ ਲਈ ਭਾਵਨਾ ਨਾਲ ਤੈਨੂੰ ਉਹਦੇ ਵਿੱਚੋਂ ਮੇਰੇ ਦਰਸ਼ਨ ਆਉਣਗੇ ਕਹਿੰਦੇ ਉੱਥੇ ਹੀ ਉਹਦਾ ਹੱਥ ਉੱਥੇ ਹੀ ਸਿਰ ਉੱਥੇ ਹੀ ਸਰੀਰ ਹਿੱਲ ਜੁੱਲ ਨਹੀਂ ਸਤਿਗੁਰੂ ਦੂਜੀ ਵਾਰੀ ਕਹਿੰਦੇ ਬੋਲਦਾ ਨਹੀਂ ਕਹਿੰਦਾ ਸਤਿਗੁਰੂ ਆਪ ਜੀ ਦੇ ਬਚਨ ਸੱਤ ਨੇ ਪਰ ਇਹੋ ਜਿਹਾ ਸਮਾਂ ਬਣ ਜੇ ਸਤਿਗੁਰੂ ਇੱਕ ਵੀ ਨਾ ਮਿਲੇ ਮਹਾਰਾਜ ਜੀ ਹੁਣ ਅਗਲੀ ਗੱਲ ਕਿੱਡੀ ਵੱਡੀ ਕਹਿਤੀ ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਪ੍ਰੇਮ ਸਿੰਘ ਅਗਰ ਇੱਕ ਵੀ ਨਾ ਮਿਲੇ ਤੂੰ ਖੁਦ ਕੇਸਾਂ ਸਣੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਸਿਮਰਨ ਕਰਕੇ ਤਿਆਰ ਵਰ ਤਿਆਰ ਹੋ ਕੇ ਦਰਪਣ ਸ਼ੀਸ਼ੇ ਨੂੰ ਕਿਹਾ ਤਿਆਰ ਵਰ ਤਿਆਰ ਹੋ ਕੇ ਦਰਪਣ ਆਪਣਾ ਮੁਖ ਦੇਖ ਲੈਣਾ ਤੈਨੂੰ ਆਪਣੇ ਮੁਖ ਚੋਂ ਹੀ ਮੇਰੇ ਦਰਸ਼ਨ ਆਉਣਗੇ ਆਖੋ ਸਤਨਾਮ ਇੰਨੀ ਵਡਿਆਈ ਕਿਸੇ ਨਹੀਂ ਦਿੱਤੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਅਸੀਂ ਕੋਈ ਪੈਰਾਂ ਲਿਖਣ ਲੱਗੀਏ ਤੇ ਫਿਰ ਥੱਲੇ ਫੁੱਲ ਸਟਾਪ ਪਾ ਦਿੰਦੇ ਹਾਂ ਜਾਂ ਦੋ ਲੀਕਾਂ ਪਾ ਦਿੰਦੇ ਹਾਂ ਵੀ ਇਹ ਪੈਰਾ ਖਤਮ ਹੋ ਗਿਆ ਤੁਸੀਂ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛੋ ਮਹਾਰਾਜ ਜੀ ਜਿੰਨੀ ਕੁ ਵਡਿਆਈ ਤੁਸੀਂ ਕਰਨੀ ਸੀ ਬਸ ਫੁੱਲ ਸਟਾਪ ਲਾ ਤਾ ਲਕੀਰਾਂ ਪਾ ਤੀਆਂ ਐਂਡ ਕਹਿੰਦੇ ਨਹੀਂ ਮੈਂ ਅੱਗੇ ਚੱਲਾਂਗਾ ਅੱਗੇ ਜਾ ਕੇ ਕੀ ਕਹਿੰਦੇ ਖਾਲਸਾ ਮੇਰੋ ਮੁੱਖ ਹੈ ਅੰਗਾ ਪਹਿਲਾਂ ਰੂਪ ਕਹਿੰਦੇ ਫਿਰ ਕਹਿੰਦੇ ਮੇਰੋ ਮੁੱਖ ਹੈ ਅੰਗਾ ਖਾਲਸੇ ਕਿਹੋ ਸਦ ਸਦ ਸੰਗਾ ਇਹ ਹੁਣ ਤੁਸੀਂ ਗੁਣ ਲੈਣਾ ਕੋਈ ਸੱਚਾ ਸੁੱਚਾ ਅੰਮ੍ਰਿਤਧਾਰੀ ਜਿਹਦਾ ਮਨ ਮਾਇਆ ਤੋਂ ਮਰਿਆ ਹੋਵੇ ਕਮਾਈ ਵਾਲਾ ਹੋਵੇ ਅਗਰ ਉਹ ਤੁਹਾਡੇ ਘਰ ਪ੍ਰਸ਼ਾਦਾ ਮਨ ਲਵੇ ਪਿਆਰਿਓ ਤੁਸੀਂ ਪ੍ਰਸ਼ਾਦਾ ਉਹਨੂੰ ਸ਼ਰਧਾ ਨਾ ਛਕਾਓ
ਕਹਿੰਦੇ ਬੁਰਕੀ ਤੋੜ ਕੇ ਮੁੱਖ ਵਿੱਚ ਉਹ ਪਾਏਗਾ ਗੁਰੂ ਗੋਬਿੰਦ ਸਿੰਘ ਜੀ, ਕਹਿੰਦੇ ਪਰ ਪਹੁੰਚੇਗੀ ਮੈਨੂੰ। ਇਹ ਮੇਰਾ ਖਾਲਸੇ ਸੱਚੇ ਸੁੱਚੇ ਦਾ ਮੁੱਖ ਮੇਰਾ ਮੁੱਖ ਹੈ, ਖਾਲਸਾ ਮੇਰਾ ਮੁੱਖ ਹੈ, ਅੰਗਾ ਇਹ ਮੇਰਾ ਅੰਗ। ਖਾਲਸੇ ਕਿਉਂ ਸਦ ਸਦ ਸੰਗ। ਹੁਣ ਪੁੱਛੋ ਸਤਿਗੁਰੂ ਫੁੱਲ ਸਟਾਪ, ਲਕੀਰਾਂ ਪਾਤੀਆਂ ਐਂਡ ਜਾਂ ਹੋਰ ਅੱਗੇ? ਕਹਿੰਦੇ ਨਹੀਂ ਹੋਰ ਅੱਗੇ ਜਾਣਾ। ਅਗਾਂਹ ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ। ਪਿੰਡ ਕਹਿੰਦੇ ਪਿੰਡੇ ਨੂੰ, ਤੇ ਵਿੱਚ ਜਿਹੜੇ ਪੁਰਾਣ ਚੱਲਦੇ ਨੇ ਇਹ ਨਾ ਹੁਣ ਪੁਰਾਣ ਤੇ ਪਿੰਡਾਂ ਵੀ ਕਿਸੇ ਕੰਮ ਨੇ। ਕਹਿੰਦੇ ਖਾਲਸਾ ਮੇਰਾ ਸਰੀਰ ਏ, ਖਾਲਸਾ ਮੇਰੇ ਪੁਰਾਣ ਨੇ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਜੀ ਹੁਣ ਫੁੱਲ ਸਟਾਪ। ਕਹਿੰਦੇ ਨਹੀਂ ਹੋਰ ਅੱਗੇ। ਖਾਲਸਾ ਮੇਰੋ ਸੱਜਣ ਸੂਰਾ, ਹੁਣ ਹੱਦ ਹੋ ਗਈ ਏ। ਖਾਲਸਾ ਮੇਰੋ ਸਤਿਗੁਰੂ ਪੂਰਾ, ਆਖੋ ਸਤਨਾਮ। ਇੰਨੀ ਵਡਿਆਈ ਖਾਲਸੇ ਦਾ ਜਨਮ ਦਿਹਾੜਾ ਲੰਘਿਆ। ਮੈਂ ਤਾਂ ਇਹ ਦੋ ਮਿੰਟ ਆਪ ਜੀ ਦੇ ਕਿ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਏ। ਪਰ ਅਖੀਰ ਤੇ ਇੱਕ ਗੱਲ ਕਹਿੰਦੇ ਆ, ਕਹਿੰਦੇ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਉਹ ਏ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ, ਜਿਹਨੂੰ ਮੈਂ ਮੰਨਾ। ਹੁਣ ਤੁਸੀਂ ਹੱਥ ਜੋੜ ਕੇ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਖਾਲਸਾ ਕਿਹਨੂੰ ਮੰਨਦੇ ਹੋ? ਤੇ ਫਿਰ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਅੱਜ ਤੁਸੀਂ ਸੁਣ ਰਹੇ ਹੋ। ਨਿਸ਼ਾਨੀਆਂ ਬੜੀਆਂ ਪਰ ਇੱਕ ਤੇ ਵਿਚਾਰ ਮਹਾਰਾਜ ਜੀ ਸੇਵਾ ਲੈਣ। ਜਿਹੜੀ ਇੱਕ ਨਿਸ਼ਾਨੀ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ, ਖਾਲਸਾ ਸੋ ਨਿਰਧਨ ਕੋ ਪਾਲੇ। ਇਹ ਨਿਰਧਨ ਨੂੰ ਪਾਲਣਾ ਪੰਜ ਤਰ੍ਹਾਂ ਦਾ ਜੀ, ਅੱਜ ਇੱਕ ਤਰ੍ਹਾਂ ਦਾ, ਅਗਲੀ ਵਾਰੀ ਦੂਸਰੀ ਤਰ੍ਹਾਂ ਦਾ, ਇੰਜ ਵਾਰੀ ਵਾਰੀ ਇਹ ਪ੍ਰਕਰਨ ਜਿੰਨਾ ਵੀ ਸਮਾਂ ਮਹਾਰਾਜ ਜੀ ਨੇ ਸੇਵਾ ਲੈਣੀ ਹੋਈ। ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ। ਖਾਲਸਾ ਕੌਣ ਏ? ਸਤਿਗੁਰੂ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ। ਤੁਸੀਂ ਕਿਹਨੂੰ ਮੰਨਦੇ ਹੋ? ਤੇ ਫਿਰ ਖਾਲਸੇ ਦੇ ਗੁਣ ਦੱਸੇ ਨੇ, ਜਿਨ੍ਹਾਂ ਨੇ ਧਿਆਨ ਨਾਲ ਸੁਣੇ ਹੋਣਗੇ। ਮੁਬਾਰਕ ਇੱਕ ਵਾਰੀ ਫਿਰ ਦਾਸ ਪੜ੍ਹ ਰਿਹਾ, ਜ਼ਰੂਰ ਧਿਆਨ

ਨਿਸ਼ਾਨੀਆਂ ਬੇਅੰਤ ਨੇ। ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੈ ਲਾਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰੂ ਹੀ ਖਾਵੇ। ਪਰ ਕੇਵਲ ਇੱਕ ਗੁਣ ਨੂੰ ਲੈ ਕੇ ਸਤਿਗੁਰੂ ਜੀ ਸੇਵਾ ਲੈਣ, ਖਾਲਸਾ ਕੌਣ ਜਿਹੜਾ ਨਿਰਧਨ ਨੂੰ ਪਾਲੇ, ਤੇ ਪੰਜ ਤਰ੍ਹਾਂ ਦਾ ਜੀ ਨਿਰਧਨ ਨੂੰ ਪਾਲਣਾ, ਅੱਜ ਇੱਕ ਤਰ੍ਹਾਂ ਦਾ ਮਹਾਰਾਜ ਜੀ ਸੇਵਾ ਲੈਣ।

निर्धन को पल्ले, निर्धन को पल्ले। पांच तरह का निर्धन पालना। पहला निर्धन पालना, गुरु का सिख दसवंध कढ़े। सारे झाती पायो, अगां अगां ज्यो प्रकरण आएगा, कोई माया का दसवंध नहीं कढ़ सकता। ए नहीं कि वह नहीं निर्धन नूं पाल सकता, वह भी पाल सकता। ए अगे प्रकरण आणगे। जिहड़े बंदगी वाले महापुरश सारी जिंदगी जिन्हां ने लिखे लाई होवे गुरु दे, वह भी निर्धन नूं किहड़े ढंग नाल पालदे ने, उहनां दा पालना किन्ना कु उच्चा है, असीं कितें पहुंच भी नहीं सकदे उत्थे। ਉਹ ਅਗਾਂਹ ਪ੍ਰਕਰਣ ਆਉਣਗੇ। ਅੱਜ ਦਾ ਪ੍ਰਕਰਣ ਪਹਿਲਾ ਨਿਰਧਨ ਨੂੰ ਪਾਲਣਾ, ਗੁਰੂ ਕਾ ਸਿੱਖ ਦਸਵੰਧ ਕੱਢੇ। ਸਾਰੇ ਝਾਤੀ ਪਾਇਓ, ਇਹਦੇ ਵਿੱਚ ਕਮਜ਼ੋਰੀ ਤੇ ਨਹੀਂ। ਔਰ ਦਸਵੰਧ ਕੱਢਣ ਤੋਂ ਬਾਅਦ ਬੜਾ ਸੋਚ ਕੇ ਲਾਵੇ, ਲਾਉਣਾ ਕਿੱਥੇ, ਕਿਸੇ ਗੁਰਦੁਆਰੇ ਦੀ ਕਾਰ ਸੇਵਾ ਲਈ ਦਿੰਦਾ, ਉਹ ਵੀ ਗੁਰੂ ਨੂੰ ਪਹੁੰਚਦਾ। ਲੰਗਰ ਲਈ ਦਿੰਦਾ, ਉਹ ਵੀ ਗੁਰੂ ਨੂੰ ਪਹੁੰਚਦਾ। ਅੱਜ ਕੱਲ੍ਹ ਤੁਹਾਡੇ ਚੋਂ ਕਈ ਬੀਬੀਆਂ ਕਕਾਰਾਂ ਲਈ ਸੇਵਾ ਦਿੰਦੀਆਂ, ਕਕਾਰਾਂ ਲਈ, ਇਹ ਵੀ ਗੁਰੂ ਨੂੰ ਪਹੁੰਚਦਾ।

0: अत गरीब कोई विधवा ओदे बच्चे दी पढ़ाई दा साधन तुसी दसांद विच बनदे हो ये भी गुरु नूं पहुंचदा आख सतनाम किसे गुरुद्वारे लई दियो वो भी गुरु तरन तारण गए सी 101 अखंड पाठ संत रात दी हाजरी सी अजे 20 मिंट समा हैगा सी ते कमरे च लै गए कोई घड़ी चंगी आ गई तीन शरीरां दे दर्शन होए जिन्हां चों एक शरीर ने बाबा खड़क सिंह जी दे नाल 5-6 साल गृहस्थी च रहिंदे होइआं सेवा कीती ते चेहरे ते वैराग इन्ना दास ने नोट कीता कि ओदी अख दी पलक भी जिहड़ी ना किन्ना किन्ना चिर झपकदी नहीं सी जिहनूं कहिंदे ना शेर अख टिकाओ नाम जपण वाली रूह सी बंदगी वाली रूह सी वैराग सी नेत्रां च भी टिकाओ सी टिकाओ आम बंदे अंदर घबराहट हुंदी घबराहट कृपा हो जाए कि किनका टिक जाए किनका ही टिक जाए बाण पढ़ते ना समरी साहब किनका एक जिस जीव सावे ताकी मेहमा कित क्या करो किनका ही नाम का टिक जाए अडोल अवस्था मिलती मैं की दसना चाहता कल की गल के परसों की एक बच्ची मैं 15 महीने की होगी 15 नहीं तो कोई 1.5 साल की होगी साडा मुंडा कहिंदा उन्हूं खिडाण डिया सी कहिंदा इहदियां अखां नूं वेखो इह किन्ना किन्ना चिर पलक झपकदी नहीं मैं वाकई वह बच्ची अगर वेखिया 1.5 साल की उम्र किन्ना किन्ना चिर ना ए शेर अख नाल मैं कि यह भी पिछले जन्म की कोई आखो सतनाम पौड़ी चढ़ी बख्शिश तरन तारन इस तरह दर्शन होए तो फिर नाल दे मैनूं सांझा कहण लगे कहिंदे 6 साल बाबा खड़क सिंह जी नाल रहे कृष्ती नाल निभाई दास ने कहता मैं कहा कोई बचन सुनाओ महापुरुषां दा फिर उन्हां बचन सुनाया कहिंदे कि बाबा खड़क सिंह जी एक दिन मैनू कहण लगे पालकी बननी सोने दे छत्र झुलने ने वोटी दियां वालियां लैके आई एक जोड़ी कहिंदा मैं उदों घर जावां मन इहो ही कहे पता नहीं देंदी कि नहीं कलेश ना पै जाए हर तरह दा हुंदा शरीर कई वारी ਕਹਿੰਦਾ ਘਰ ਜਾ ਕੇ ਜਦੋਂ ਗੱਲ ਕੀਤੀ ਤੇ ਮੰਨ ਗਈ ਦੋ ਜੋੜੇ ਸੀ ਘਰ ਚ ਵਾਲੀਆਂ ਦੇ ਦੋਵੇਂ ਲੈ ਆਈ ਇੱਕ ਭਾਰਾ ਸੀ ਤੇ ਇੱਕ ਹੌਲਾ ਸੀ ਕਹਿੰਦਾ ਮੈਂ ਪੁੱਛਿਆ ਵੀ ਕਿਹੜਾ ਲੈ ਜਾਵਾਂ ਸਵੇਰੇ ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਕਿਹਾ ਤੇ ਕਹਿੰਦੇ ਵੀ ਉਹ ਕਹਿਣ ਲੱਗੀ ਵੀ ਹਲਕਾ ਹੀ ਲੈ ਜਾਓ ਕਹਿੰਦਾ ਮੈਂ ਘਰੀ ਕਿਹਾ ਵੀ ਤੂੰ ਆ ਦੂਸਰਾ ਦੇ ਭਾਰਾ ਕਹਿੰਦਾ ਨਾ ਮੰਨੀ ਨਹੀਂ ਇਹ ਨਹੀਂ ਮੈਂ ਦੇਣਾ ਵੀ ਆਹ ਦੂਸਰਾ ਕਹਿੰਦੇ ਮੈਂ ਸ਼ੁਕਰ ਕੀਤਾ ਬਈ ਚਲ ਕੋਈ ਤੇ ਦਿੱਤਾ ਸੂ ਘਰ ਦੀ ਲਹਾਜ ਇਹਦੇ ਜਾ ਕੇ ਕੀ ਕਹਿੰਦਾ ਜੀ ਦਿੱਤਾ ਹੀ ਨਹੀਂ ਮਿਲਿਆ ਕਹਿੰਦੇ ਅਗਲੇ ਦਿਨ ਮੈਂ ਕਾਗਜ਼ ਦੀ ਪੁੜੀ ਜੋ ਜੋੜਾ ਬੰਨਿਆ ਵਾਲੀਆਂ ਦਾ ਤੇ ਮਹਾਂਪੁਰਸ਼ਾਂ ਬਾਬਾ ਜੀ ਦੇ ਬਾਬਾ ਖੜਕ ਸਿੰਘ ਜੀ ਦੇ ਚਰਨਾਂ 'ਚ ਰੱਖਿਆ ਤੇ ਜੋੜਾ ਵੇਖ ਕੇ ਕਹਿੰਦੇ ਹਲਕਾ ਲਿਆਇਆ ਹਲਕਾ ਲਿਆਇਆ ਕਮਾਈ ਜ਼ਿੰਦਗੀ ਲਾਤੀ ਲਿਖੇ ਦਾਸ ਨੇ ਇਹੋ ਜਿਹਾ ਮਹਾਂਪੁਰਸ਼ ਕੋਈ ਨਹੀਂ ਵੇਖਿਆ ਜਿਹੜਾ ਆਪਣੀ ਪਹਿਲੇ ਜੀਵਨ ਨੂੰ ਸੰਗਤ ਚ ਖੋਲ ਕੇ ਸੁਣਾ ਦੇਵੇ, ਖੋਲ ਕੇ ਸੁਣਾ ਦੇ। ਇਹ ਬਾਬਾ ਖੜਕ ਸਿੰਘ ਜੀ ਦੀ ਬਾਤ ਸੀ। ਆਪਣਾ ਪਹਿਲਾ ਜੀਵਨ ਕਈ ਵਾਰੀ ਖੋਲ ਕੇ ਸੁਣਾ ਦਿੰਦੇ। ਪਊ ਪਿੰਡ ਪਹਿਲੇ ਸੇਵਾ ਉਹਨਾਂ ਨੇ ਕਰਾਈ, ਬਾਬਾ ਖੜਕ ਗੁਰਦੁਆਰਾ ਜਦੋਂ ਸ਼ੁਰੂ ਹੋਇਆ ਉਹ ਸਾਨੂੰ ਦੱਸਦੇ ਆ ਵੀ ਮੂੜੇ ਤੇ ਬਹਿ ਜਾਂਦੇ ਸੀ ਤੇ ਕਹਿੰਦੇ ਸੀ ਵੀ ਆ ਦੋ ਪਿੰਡ ਛੱਡ ਕੇ ਇੱਕ ਮਾਈ ਏ ਮਾਈ ਸੰਤੀ ਉਹਦੇ ਦਰਸ਼ਨ ਕਰਾਓ। ਕਹਿੰਦੇ ਅਸੀਂ ਕਹਿਣਾ ਬਾਬਾ ਖੜਕ ਸਿੰਘ ਜੀ, ਬਾਬਾ ਜੀ ਤੁਹਾਨੂੰ ਮਾਈ ਨਾਲ ਕੀ ਕੰਮ ਪੈ ਗਿਆ, ਤੁਸੀਂ ਕੀ ਮਾਈ ਦੇ ਕਿਉਂ ਦਰਸ਼ਨ ਕਰ। ਕਹਿੰਦੇ ਨਹੀਂ ਸਾਨੂੰ ਉਹਦੇ ਦਰਸ਼ਨ ਕਰਾਓ ਫਿਰ ਆਪ ਸੁਣਾਉਣਾ। ਕਹਿੰਦੇ ਉਸ ਮਾਈ ਦੇ ਘਰ ਅਸੀਂ ਚਾਰ ਪੰਜ ਜਣਿਆਂ ਨੇ ਰਾਤੀ ਚੋਰੀ ਕੀਤੀ ਸੀ। ਬਾਬਾ ਖੜਕ ਸਿੰਘ ਨੇ ਆਪਣੀ ਗੱਲ ਆਪ ਸੁਣਾਉਣੀ ਬੜੀ ਔਖੀ ਹੈ। ਕਹਿੰਦੇ ਸੰਨ ਲਾਈ ਸੀ ਸੰਨ, ਬਾਬਾ ਖੜਕ ਸਿੰਘ ਨੇ ਆਪ ਵਜਨ ਸੁਣਾਇਆ। ਕਹਿੰਦੇ ਸੰਨ ਲਾਈ ਸੀ, ਕੰਧ ਸੀ ਆਢੀ ਚੌੜੀ, ਸੰਨ ਲਾਈ ਵੀ ਅੱਜ ਇੱਥੇ ਫੌਜ ਦਾ ਸੀ ਕਰਨਲ ਕੇ ਕੌਣ, ਕਹਿੰਦੇ ਇਹਦੀ ਚੋਰੀ ਕਰਨੀ ਤੇ ਸੰਨ ਲਾਈ ਤੇ ਕਹਿੰਦੇ ਅਸੀਂ ਪਹਿਲਾ ਬੰਦਾ ਅੰਦਰ ਭੇਜਿਆ ਸੰਨ ਰਾਹੀਂ, ਚੱਲ ਅੰਦਰ। ਕਹਿੰਦੇ ਅੰਦਰੋਂ ਮਾਈ ਨੇ ਉਹਦੇ ਵਾਲ ਫੜ ਲਏ ਸੀ ਤੇ ਕੰਧ ਨਾਲ ਲੱਤਾਂ ਲਾ ਲਈਆਂ, ਨਾ ਉਹਨੂੰ ਪਿੱਛੇ ਨੂੰ ਆਣ ਦੇਵੇ ਨਾ ਅੱਗੇ ਨੂੰ। ਤੇ ਕਹਿੰਦੇ ਫਿਰ ਕੰਧ ਟੱਪ ਕੇ ਉਹਨੂੰ ਛੁਡਾਇਆ ਤੇ ਕਹਿੰਦੇ ਅਸੀਂ ਉਹ ਮਾਈ ਨੂੰ ਮਿਲਣਾ ਚਾਹੁੰਦੇ ਹਾਂ, ਬੜੀ ਦਲੇਰ ਸੀ ਉਹ ਸਤਨਾਮ ਪਿਆਰੇ। ਕੋਈ ਮਹਾਂਪੁਰਸ਼ ਇੰਜ ਆਪਣੀ ਪਹਿਲੀ ਤੇ ਸੁਣਾ ਕੇ ਕਹਿੰਦੇ ਸੀ, ਕਹਿੰਦੇ ਅਸੀਂ ਚੋਰਾਂ ਦੀ ਨਾਨੀ ਆ, ਬਾਬਾ ਖੜਕ ਬਦਮਾਸ਼ਾਂ ਦੀ ਨਾਨੀ ਆ। ਕਹਿੰਦੇ ਸਭ ਕੁਝ ਚੱਟ ਕੇ ਆਏ ਆ, ਚੱਟ ਕੇ ਕੁਛ ਨੀ ਕਿਤੇ ਵੀ ਤਾਂ ਇੱਧਰ ਆਏ ਆ। ਇੱਧਰ ਫਿਰ ਇਹੋ ਜਿਹੇ ਆਏ ਗੁਰੂ ਦੇ ਬੰਨੇ ਇਹੋ ਜਿਹਾ ਜੀਵਨ ਸੁੱਟ ਤੱਕ ਪਿਆਰਿਓ। ਬਸ ਕਿਆ ਬਾਤ ਹੈ, ਪਹਿਲਾਂ ਸਭ ਕੁਛ ਛੱਡਦਾ। ਐਸੇ ਗੁਰ ਕੋ ਵਲ ਵਲ ਜਾਈਏ ਆਪ ਮੁਕਤ।
1: ਦਇਆ ਕੇ ਦਇਆਲੀ

0: ਇਹ ਹਜ਼ੂਰ ਨੇ ਸਾਨੂੰ ਪੂਰਨੇ ਪਾ ਕੇ ਦੱਸੇ ਹਨ ਕਿ ਕਿਵੇਂ ਗੁਰਸਿੱਖ ਨੇ ਸੇਵਾ ਸਿਮਰਨ ਪਰਉਪਕਾਰ ਕਰਦਿਆਂ ਹੋਇਆਂ ਵੀ ਗੁਰੂ ਅੱਗੇ ਇਹ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ, ਅਸੀਂ ਗੁਨਾਹਗਾਰ ਹਾਂ, ਅਸੀਂ ਤੇਰੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰ ਸਕੇ, ਤਾਂ ਹੀ ਤੇਰੇ ਜਪਾਂ ਤਪਾਂ ਨੂੰ ਫਲ ਲੱਗੇਗਾ ਜੇ ਨਮਰਤਾ ਦੇ ਨਾਲ ਤੂੰ ਇਹ ਅਰਦਾਸ ਕਰੇਗਾ। ਭਾਈ ਸਾਹਿਬ, ਭਾਈ ਗੁਰਦਾਸ ਜੀ, ਜੋ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਵਕਤ ਹੋਏ, ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਜਿੱਥੇ ਸਾਡੇ ਕਲਯੁਗੀ ਜੀਵਾਂ ਤੇ ਪਰਉਪਕਾਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਉਸ ਦੇ ਲਿਖਾਰੀ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ। ਇੱਕ ਵਾਰ ਆਪ ਜਾ ਰਹੇ ਹਨ ਤੇ ਪਿੱਛੇ ਬੜੀਆਂ ਸੰਗਤਾਂ ਜਾ ਰਹੀਆਂ ਹਨ, ਸਾਧ ਸੰਗਤ ਵੱਲੋਂ ਤੇਰੀ ਵਾਰੀ। ਬੜੀਆਂ ਸੰਗਤਾਂ ਮਗਰ ਜਾ ਰਹੀਆਂ ਹਨ ਔਰ ਕਿਸੇ ਨੇ ਦੇਖਿਆ ਭਾਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਐਨੀ ਸੰਗਤ ਜਾ ਰਹੀ ਹੈ। ਆ ਕਈ ਵਾਰਾਂ ਚਾਰ ਬੰਦੇ ਮਗਰ ਲੱਗ ਜਾਣ, ਮਨੁੱਖ ਹੋਰ ਦਾ ਹੋਰ ਹੀ ਹੋ ਜਾਂਦਾ, ਤੇ ਚਾਰ ਬੰਦੇ ਮੱਥੇ ਟੇਕਣ ਲੱਗ ਪੈਣ ਤਾਂ ਆਪਣੇ ਆਪ ਨੂੰ ਰੱਬ ਹੀ ਸਮਝ ਬੈਠਦਾ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਿੱਡੀ ਮਹਾਨ ਹਸਤੀ ਸਨ ਔਰ ਕਿੱਡੀ ਨਿਮਰਤਾ ਸੀ ਉਨ੍ਹਾਂ ਵਿਚ, ਉਨ੍ਹਾਂ ਨੇ ਇਕ ਨਮੂਨਾ ਦੱਸਿਆ ਨਿਮਰਤਾ ਦਾ। ਬੜੀ ਸੰਗਤ ਮਗਰ ਜਾ ਰਹੀ ਹੈ, ਭਾਈ ਸਾਹਿਬ ਜਾ ਰਹੇ ਹਨ, ਕਿਸੇ ਨੇ ਦੇਖਿਆ ਬਈ ਇਹ ਕਿੱਡੀ ਮਹਾਨ ਹਸਤੀ ਹੋਵੇਗੀ ਜਿਹਦੇ ਮਗਰ ਐਨੀ ਸੰਗਤ ਜਾ ਰਹੀ ਹੈ, ਤੇ ਪੁੱਛਣ ਲੱਗਾ ਬਈ ਇਹ ਕੌਣ ਸਾਧ ਹਨ। ਧਿਆਨ ਦੇਣਾ, ਪੁੱਛਿਆ ਬਈ ਇਹਨਾਂ ਦੀ ਤਾਰੀਫ ਕਿਆ ਹੈ, ਤਾਂ ਭਾਈ ਸਾਹਿਬ ਨੇ ਇਹ ਸੁਣ ਲਿਆ ਤੇ ਆਪ ਹੀ ਉਰੇ ਆ ਗਏ। ਕਹਿਣ ਲੱਗੇ, ਭਾਈ ਪਿਆਰਿਆ, ਜੇ ਮੇਰੇ ਬਾਰੇ ਕੁਝ ਪੁੱਛਣਾ ਹੀ ਤਾਂ ਸੰਗਤਾਂ ਨੂੰ ਨਾ ਪੁੱਛ, ਮੈਨੂੰ ਪੁੱਛ। ਆਖਿਆ, ਜੇ ਮੇਰੇ ਬਾਰੇ ਕੁਝ ਪੁੱਛਣਾ ਹੈ ਤਾਂ ਇਹਨਾਂ ਲੋਕਾਂ ਨੂੰ ਨਾ ਪੁੱਛ, ਕਿਉਂਕਿ ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ ਹੈ ਤੇ ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ ਜੋ ਕੁਝ ਮੈਂ ਹਾਂ। ਅਸੀਂ ਵੀ ਆਪਣਾ ਪਰਿਚੇ ਕਰਾਉਂਦੇ ਹਾਂ, ਕਈ ਵਾਰ ਨਿਮਰਤਾ ਦਾ ਸ਼ਬਦ ਵੀ ਕਹਿ ਰਹੇ ਹੋਈਏ ਤੇ ਪਿੱਛੇ ਵੱਡਾ ਹੰਕਾਰ ਲੁਕਿਆ ਹੁੰਦਾ। ਕਈ ਵਾਰ ਨਿਮਰਤਾ ਦੀ ਗੱਲ ਕਰਦਿਆਂ ਵੀ ਹੰਕਾਰ ਦੀ ਗੱਲ ਕਰ ਜਾਂਦੇ ਹਾਂ, ਤੇ ਆਪਣੇ ਲਈ ਚੰਗੇ ਤੋਂ ਚੰਗਾ ਸ਼ਬਦ ਵਰਤਣ ਦਾ ਯਤਨ ਕਰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਆਪਣਾ ਪਰਿਚੇ ਕਰਾ ਰਹੇ ਹਨ। ਆਖਿਆ, ਜੇ ਮੇਰੇ ਬਾਰੇ ਪੁੱਛਣਾ ਹੈ ਤਾਂ ਇਹਨਾਂ ਨੂੰ ਨਾ ਪੁੱਛ, ਮੈਨੂੰ ਪੁੱਛ। ਆਖਿਆ ਜੀ, ਤੁਸੀਂ ਦੱਸ ਦਿਓ। ਤਾਂ ਭਾਈ ਸਾਹਿਬ ਕਹਿੰਦੇ ਹਨ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ। ਆਖਿਆ, ਜੇ ਮੇਰੇ ਬਾਰੇ ਪੁੱਛਣਾ ਹੀ ਨਾ, ਇਹਨਾਂ ਨੇ ਮੈਨੂੰ ਬਾਹਰ ਮੁਖੀ ਵੇਖਿਆ, ਮੈਂ ਆਪਣੇ ਅੰਦਰਲੇ ਨੂੰ ਵੀ ਜਾਣਦਾ ਹਾਂ। ਆਖਿਆ ਜੀ, ਤੁਸੀਂ ਦੱਸ ਦਿਓ। ਤਾਂ ਭਾਈ ਸਾਹਿਬ ਕਹਿੰਦੇ ਹਨ ਕਿ ਹਉ ਅਪਰਾਧੀ ਗੁਨਾਹਗਾਰ, ਹੋ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋਈ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਿੰਦੇ ਹਨ ਇਹ ਈਸ਼ਵਰ ਦਾ ਦਰਬਾਰ ਹੀ ਐਸਾ ਪਤਿਤ ਨੂੰ ਪਾਵਨ ਕਰਨ ਵਾਲਾ ਦਰਬਾਰ ਹੈ ਕਿ ਜਿੱਥੇ ਮੇਰੇ ਵਰਗੇ ਅਪਰਾਧੀ ਨੂੰ ਥਾਂ ਮਿਲ ਗਈ। ਸਾਧ ਸੰਗਤ ਬੋਲੋ ਸ੍ਰੀ ਭਾਈ। ਭਾਈ ਸਾਹਿਬ ਕਹਿੰਦੇ ਹਨ, ਮੈਂ ਰੋਮ ਰੋਮ ਗੁਨਾਹਗਾਰ ਹਾਂ, ਪਰ 22 ਔਗਣ ਮੇਰੇ ਵਿੱਚ ਸਭ ਤੋਂ ਵੱਡੇ ਹਨ ਜੋ ਇਹਦੇ ਵਿੱਚ ਭਾਈ ਸਾਹਿਬ ਨੇ ਦੱਸੇ, ਔਰ ਮੈਂ ਸਮਝਦਾ ਹਾਂ ਇਹ ਔਗਣ ਉਹੀ ਦੱਸ ਸਕਦਾ ਜਿਸ ਨੇ ਇਨ੍ਹਾਂ ਅਵਗੁਣਾਂ ਤੋਂ ਫਤਿਹ ਪ੍ਰਾਪਤ ਕੀਤੀ ਹੋਵੇ। ਸਾਧ ਸੰਗਤ ਬੋਲੋ ਸ੍ਰੀ ਭਾਈ। ਇਹ ਉਹੀ ਗੱਲ ਕਹਿ ਸਕਦਾ ਨਾ, ਮੈਂ ਗੁਨਾਹਗਾਰ ਹਾਂ। ਨਹੀਂ ਤੇ ਹਰ ਮਨੁੱਖ ਨੇ ਆਪਣੇ ਗੁਨਾਹਾਂ ਦੀ ਪੋਟਲੀ ਮਗਰ ਬੰਨੀ ਹੈ ਤੇ ਲੋਕਾਂ ਦੇ ਗੁਨਾਹ ਦੀ ਪੋਟਲੀ ਅੱਗੇ ਬੰਨੀ ਹੋਈ ਹੈ। ਹਮੇਸ਼ਾ ਦੂਸਰੇ ਦੇ ਹੀ ਔਗਣ ਵੇਖਦਾ ਮਨੁੱਖ ਦੀ ਸ਼ੁਰੂ ਤੋਂ ਇਹੀ ਆਦਤ, ਤੇ ਆਪਣੇ ਗੁਨਾਹਾਂ ਦੀ ਪੋਟਲੀ ਉਸਨੇ ਮਗਰ ਬੰਨੀ ਹੋਈ ਹੈ, ਮਗਰ ਨਾ ਧਿਆਨ ਕਰੇਗਾ ਤੇ ਨਾ ਹੀ ਨਜ਼ਰ ਆਉਣੇ ਹਨ।
1: ساتھ سنگت بولو سری واحگرو.
0: پر حضور بانی وچ کہندے ہن کہ جے اوگن دیکھنے ہن تا اپنے اندر چاتی پا، تے جے گن گانے ہن تا کسے منوکھ دے وی نہ گا، اس ایشور دے سائیں دے اکال پرک دے گن گا، تیرا منوچھا جنم سفل ہو جاوے گا. ساتھ سنگت بولو سری واحگرو. آ جو تسی سرون کر رہے ہو نا، دیا کے دیال موہے پتت ادھاریے، ایک کدے پیار دے نال بھائی صاحب گرداس جی ایک ترلا لے رہے ہیں،

ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ। ਜੇ ਘਰ ਵਿੱਚ ਦੁੱਖ ਆ ਗਿਆ ਤਾਂ ਪਰਮੇਸ਼ਰ ਦੀ ਰਜ਼ਾ ਸਮਝ ਕੇ ਪਾਣਾ ਮਿੱਠਾ ਕਰਕੇ ਮੰਨਦੇ ਹਨ। ਜੇ ਪਰਮੇਸ਼ਰ ਨੇ ਖੁਸ਼ੀਆਂ ਭੇਜ ਦਿੱਤੀਆਂ ਹਨ ਤਾਂ ਉਹਨਾਂ ਖੁਸ਼ੀਆਂ ਵਿੱਚ ਅਹੰਕਾਰ ਨਹੀਂ ਕਰਦੇ, ਐਸਾ ਨਹੀਂ ਕਰਦੇ। ਦਾਤ ਪਿਆਰੀ ਵਿਸਰਿਆ ਦਾ ਤਾਰਾ ਨਹੀਂ ਆਖਿਆ, ਇਹ ਵੀ ਪਰਮੇਸ਼ਰ ਦੀ ਦਾਤ ਹੈ। ਤੇ ਕੇਤਿਆਂ ਦੁੱਖ ਭੁੱਖ ਸਦ ਮਾਰ, ਇਹ ਵਹਿ ਦਾਤ ਤੇਰੀ ਦਾਤਾ। ਸਦਾ ਉਸ ਦੀ ਰਜਾਏ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕਰਦੇ ਹਨ, ਜਿਵੇਂ ਕਬੀਰ ਜੀ ਕਹਿ

ਦੇ ਨਾਮ ਦਾ ਕਦੇ ਨਿਵਾਸ ਨਹੀਂ ਹੋ ਸਕਦਾ। ਨਾਮ ਟਿਕੇਗਾ ਜਿੱਥੇ ਨਿਮਰਤਾ ਹੈ, ਜਿੱਥੇ ਆਪਾ ਪਰਮੇਸ਼ਰ ਪ੍ਰੈਣ ਹੋ ਗਿਆ ਫਿਰ ਨਾਮ ਟਿਕੇਗਾ। ਜਿੱਥੇ ਅਹੰਕਾਰ ਹੈ, ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ। ਇਸ ਲਈ

ਵਾਹਿਗੁਰੂ ਦੀ ਉਸਤਤੀ ਕਰਦੇ ਆ। ਹੇ ਵਾਹਿਗੁਰੂ, ਸਭ ਖੰਡ ਬ੍ਰਹਿਮੰਡ, ਇਹ ਧਰਤ ਆਕਾਸ਼, ਕੋਟ ਬ੍ਰਹਿਮੰਡਾਂ ਦੇ ਵਿੱਚ ਤੂੰ ਆਪ ਹੀ ਤਾਂ ਵਸ ਰਿਹਾ, ਕੋਈ ਦੂਸਰਾ ਹੈ ਹੀ ਨਹੀਂ। ਜਿਮੀ ਤੂੰ ਹੀ, ਜਮਾਂ ਤੂੰ ਹੀ, ਮਕੀ ਤੂੰ ਹੀ, ਮਕਾਂ ਤੂੰ ਹੀ, ਅਭੂ ਤੂੰ ਹੀ, ਅਭੈ ਤੂੰ ਹੀ, ਅਸ਼ੂ ਤੂੰ ਹੀ, ਅਸ਼ੈ ਤੂੰ ਹੀ, ਜਤਸਤ ਤੂੰ ਹੀ, ਬਰਤਸਤ ਤੂੰ ਹੀ, ਗਸਤ ਤੂੰ ਹੀ, ਮਸਤ ਤੂੰ ਹੀ। ਤੇ ਆਪ ਜਦੋਂ ਫਿਰ ਉਸਤਤੀ ਕਰਨ ਲੱਗੇ ਅਕਾਲ ਪੁਰਖ ਵਾਹਿਗੁਰੂ ਦੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੁੜ ਗਏ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ, ਤੇ ਜਪ ਰਹੇ ਹਨ ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ। ਤੋ ਜਿਨ੍ਹਾਂ ਨੇ ਭਾਈ ਆਪਾ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ, ਉਹ ਫਿਰ ਸਦਾ ਇਹ ਅਰਦਾਸ

ਨਾਮ ਜਪਦਿਆਂ ਜਪਦਿਆਂ ਐਸੀ ਬਿਰਤੀ ਆਪਦੀ ਬ੍ਰਹਮ ਗਿਆਨੀਆਂ ਦੀ ਅਵਸਥਾ ਪ੍ਰਾਪਤ ਹੋਈ ਕਿ ਠਾਕਰਾਂ ਦੇ ਇਸ਼ਨਾਨ ਕਰਨ ਲਈ ਜਲ ਭਰਨ ਗਏ ਤੇ ਮਨ ਵਿੱਚ ਖਿਆਲ ਆਇਆ ਬਈ 42 ਲੱਖ ਜੀ ਜਲ ਮੇਂ ਹੋਤੇ ਬੀਠਲ ਪੈਦਾ ਕਾਹੇ ਕਰੋ। 42 ਲੱਖ ਜੂਨ ਜਲ ਵਿੱਚ ਹੈ, 42 ਲੱਖ ਜੂਨ ਇਸ ਧਰਤ ਆਕਾਸ਼ ਤੇ ਹੈ। ਹੁਣ ਬੀਠਲ ਨੂੰ ਮੈਂ ਵੱਖਰਾ ਕਿਵੇਂ ਭੋਗ ਲਵਾਵਾਂ? हे भगवान, हे ईश्वर, हे वाहेगुरु, जिथे किथे तू ही तू है, कोई दूसरा नजर ही नहीं आउंदा।

ਆਪਣੇ ਪਿਆਰਿਆਂ ਦੀ ਪੈਜ ਸਵਾਰਦਾ, ਰੱਖਿਆ ਕਰਦਾ, ਕਿਉਂਕਿ ਹਜ਼ੂਰ ਦਾ ਬਚਨ ਹੈ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਉਹਨਾਂ ਦੇ ਕਾਰਜਾਂ ਵਿੱਚ ਉਹ ਆਪ ਸਹਾਈ ਹੋਇਆ। ਮਨ ਬੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕੋਈ ਪਿਆਰ ਭਾਵਨਾ ਸਿਦਕ ਦੇ ਨਾਲ ਸਿਮਰਨ ਕਰੇ, ਗੁਰੂ ਦਾ ਬਣ ਕੇ ਸਿਮਰਨ ਕਰੇ, ਫਿਰ ਗੁਰੂ ਹਰ ਵੇਲੇ ਉਹਨਾਂ ਦੇ ਨਾਲ ਹੈ, ਆਪ ਰੱਖਿਆ ਕਰਦਾ। ਸਦਨਾ ਭਗਤ ਜੀ ਭਾਵੇਂ ਜਾਤ ਦੇ ਕਸਾਈ ਸਨ, ਪਰ ਆਪ ਨੂੰ ਪ੍ਰੇਮ ਲਗਨ ਸੀ, ਭਗਤੀ ਦਾ ਪਿਆਰ ਸੀ। ਕਿਉਂਕਿ ਜਾਤਾਂ ਤਾਂ ਸੰਸਾਰ ਨੇ ਬਣਾਈਆਂ ਹਨ, ਨਿਰੰਕਾਰ ਨੇ ਨਹੀਂ। ਹਜ਼ੂਰ ਦਾ ਬਚਨ ਹੈ ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਵ ਨਵੇਂ, ਜਿਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੇ। ਜਿਹੜੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ, ਮਾਲਕ ਦੇ ਨਿਰਮਲ ਭਉ ਵਿੱਚ ਰਹਿੰਦੇ ਹਨ, ਉਹਨਾਂ ਦੀ ਭਗਤੀ ਕੀਤੀ ਹੋਈ ਗੁਰੂ ਦਰ ਤੇ ਪ੍ਰਵਾਨ ਹੋ ਜਾਂਦੀ ਹੈ। ਇਹਨਾਂ ਦੇ ਭਗਤੀ ਭਾਵ ਪੁਰਬਲੇ ਕਰਮ ਭਗਤੀ ਭਾਵ ਵਾਲੇ ਸਨ। ਜਾਤ ਦੇ ਕਸਾਈ ਹੋਣ ਦੇ ਬਾਵਜੂਦ ਵੀ ਜਿੱਥੇ ਕੋਈ ਸਤਸੰਗ ਹੋਵੇ, ਮਹਾਂਪੁਰਖਾਂ ਦੀ ਸੰਗਤ ਮਿਲੇ, ਉੱਥੇ ਬੜੇ ਪਿਆਰ ਦੇ ਨਾਲ ਕਰਨੀ। ਸਮਾਂ ਬੀਤਦਾ ਗਿਆ, ਪਿਤਾਂਬਰ ਦਾ ਜੋ ਕੰਮ ਸੀ ਉਹ ਹੈ ਮਾਸ ਵੇਚਣਾ। ਇੱਕ ਸਾਧੂ ਨੇ ਇਹਨਾਂ ਨੂੰ ਸਾਲਗ੍ਰਾਮ ਦਿੱਤਾ। ਸਦਨਾ ਜੀ ਨੇ ਇਸ ਸਾਲਗ੍ਰਾਮ ਨੂੰ ਆਪਣਾ ਭਗਵਾਨ ਹਾਜ਼ਰ ਨਾਜ਼ਰ ਸਮਝ ਕੇ ਸਿਰਫ ਪੂਜਿਆ ਹੀ ਨਹੀਂ, ਆਪਣੀ ਤਕੜੀ ਦਾ ਵੱਟਾ ਵੀ ਬਣਾ ਲਿਆ ਕਿ ਜੇ ਘੱਟ ਤੋਲਾਂ ਤਾਂ ਭਗਵਾਨ ਮੇਰੇ ਕੋਲ ਬੈਠਾ, ਮੇਰੇ ਭਲੇ ਬੁਰੇ ਕੰਮਾਂ ਨੂੰ ਹਰ ਵੇਲੇ ਤੱਕ ਰਿਹਾ। ਆਪ ਹਰ ਵੇਲੇ ਸੱਚੇ ਦਿਲੋਂ ਮਾਲਕ ਦਾ ਸਿਮਰਨ ਵੀ ਕਰਦੇ ਹਨ ਤੇ ਆਪਣਾ ਸੰਸਾਰਕ ਕਾਰ ਵਿਹਾਰ ਵੀ ਕਰਦੇ ਹਨ, ਕਿਉਂਕਿ ਕਾਰ ਵਿਹਾਰ ਜਿਹੋ ਜਿਹਾ ਕੋਈ ਕਾਰ ਵਿਹਾਰ ਕਰਦਾ ਉਹੋ ਜਿਹਾ ਉਸਦਾ ਨਾਮ ਪੈ ਜਾਂਦਾ। ਜਿਵੇਂ ਕੋਈ ਬਜਾਜੀ ਵੇਚਦਾ ਤਾਂ ਬਜਾਜ ਹੋ ਗਿਆ। ਭਗਤ ਕਬੀਰ ਜੀ ਕੱਪੜੇ ਦੀ ਬੁਣਤੀ ਦਾ ਕੰਮ ਕਰਦੇ ਸਨ, ਜੁਲਾਇਆ ਕਰਕੇ ਨਾਮ ਮਸ਼ਹੂਰ ਹੋ ਗਿਆ। ਭਗਤ ਰਵਿਦਾਸ ਜੀ ਚਮਾਰ ਦਾ ਕੰਮ ਕਰਦੇ ਸਨ, ਚਮਾਰ ਕਰਕੇ ਪ੍ਰਸਿੱਧ ਹੋ ਗਏ। ਨਾਮਦੇਵ ਜੀ ਸ਼ਿੰਭੇ ਸਨ, ਕੱਪੜੇ ਸਿਉਣ ਵਾਲੇ ਸਨ, ਲੋਕੀ ਸ਼ਿੰਭਾ ਕਰਕੇ ਪੁਕਾਰਨ ਲੱਗੇ। ਸਦਨਾ ਕਸਾਈ ਬੇਸ਼ੱਕ ਮਾਸ ਵੇਚਦਾ ਸੀ, ਪਰ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਇਆ। ਲੋਕ ਬੜੀ ਈਰਖਾ ਕਰਦੇ ਹਨ, ਸ਼ੰਕਾਵਾਦੀਆਂ ਨੇ ਕਈ ਤਰ੍ਹਾਂ ਦੇ ਚਰਚੇ ਕਰਨੇ, ਭਈ ਇਹ ਸਾਲਗ੍ਰਾਮ ਨੂੰ ਵੱਟੇ ਦੀ ਥਾਂ ਤੇ ਵਰਤ ਕੇ ਸਾਰਾ ਦਿਨ ਮਾਸ ਵੇਚਦਾ ਰਹਿੰਦਾ, ਕਿਤਨੀ ਬੇਅਦਬੀ ਕਰਦਾ। ਇੱਕ ਸੰਤ ਨੇ ਆ ਕੇ ਸਦਨੇ ਨੂੰ ਕਿਹਾ, ਭਈ ਇਹ ਸਾਲਗ੍ਰਾਮ ਮੈਨੂੰ ਦੇ ਦੇ, ਤੂੰ ਵੱਟੇ ਨਾਲ ਮਾਸ ਤੋਲ ਲਿਆ ਕਰ ਤੇ ਮੈਂ ਇਹਦੀ ਪੂਜਾ ਕਰਿਆ ਕਰਾਂਗਾ। ਰੱਬ ਦੇ ਰੰਗ ਵਿੱਚ ਰਤੇ ਹੋਏ ਭਗਤ ਸਦਨਾ ਜੀ ਸਮਝ ਗਏ ਭਈ ਇਹ ਸਾਲਗ੍ਰਾਮ ਲੈ ਜਾਣਾ ਚਾਹੁੰਦਾ, ਚਲੋ ਲੈ ਜਾਏ, ਕੋਈ ਗੱਲ ਨਹੀਂ, ਦੇ ਦਿੱਤਾ। ਸਾਧੂ ਨੇ ਜਾ ਕੇ ਇਸ਼ਨਾਨ ਕਰਾਇਆ, ਮੰਤਰ ਪੜ੍ਹੇ, ਪੂਜਾ ਕੀਤੀ, ਬੜੇ ਸੋਹਣੇ ਧੂਫ ਦਿਖਾਏ। ਜੋ ਕੁਝ ਵੀ ਕਰ ਸਕਦਾ ਸੀ ਕਰਮ ਕਾਂਡ ਕੀਤੇ। ਰਾਤ ਨੂੰ ਜਦੋਂ ਸੁੱਤਾ ਤਾਂ ਸਾਲਗ੍ਰਾਮ ਨੇ ਆ ਕੇ ਆਖਿਆ, ਬਈ ਮੈਂ ਤਾਂ ਬੜਾ ਖੁਸ਼ ਸਾਂ ਸਦਨੇ ਦੇ ਪਾਸ, ਤੂੰ ਮੈਨੂੰ ਉਥੋਂ ਚੁੱਕ ਕੇ ਕਿਉਂ ਲਿਆਇਆ।
ਤੂੰ ਮੇਰੇ ਭਗਤ ਕੋਲੋਂ ਮੈਨੂੰ ਕਿਉਂ ਵਿਛੋੜਿਆ। ਜਦੋਂ ਇਹ ਆਵਾਜ਼ ਇਸ ਸੰਤ ਨੂੰ ਆਈ, ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਵਿੱਚ ਪਛਤਾਵਾ ਕੀਤਾ ਵੀ ਕਦੋਂ ਦਿਨ ਚੜ੍ਹੇ ਤੇ ਮੈਂ ਇਹ ਸਾਲਗ੍ਰਾਮ ਵਾਪਸ ਕਰਕੇ ਆਵਾਂ, ਕਿਤੇ ਕੋਈ ਮੈਨੂੰ ਸ਼ਰਾਪ ਹੀ ਨਾ ਲੱਗ ਜਾਵੇ। ਸਵੇਰੇ ਆ

ਸ਼ਾਲਗ੍ਰਾਮ ਵਾਪਸ ਕੀਤਾ, ਮਾਫੀ ਮੰਗੀ ਭਗਤ ਸਧਨਾ ਜੀ ਤੋਂ ਤੇ ਭਗਤ ਸਧਨਾ ਜੀ ਨੂੰ ਸਾਰਾ ਰਾਤ ਦਾ ਸੁਪਨਾ ਦੱਸ ਦਿੱਤਾ। ਤਾਂ ਅੱਜ ਸਧਨਾ ਜੀ ਦਾ ਮਨ ਹੋਰ ਸਿਮਰਨ ਵੱਲ ਜੁੜ ਗਿਆ। ਵੇਖਿਆ ਬਈ ਹਰ ਵੇਲੇ ਪਰਮੇਸ਼ਰ ਮੈਨੂੰ ਵੇਖ ਰਿਹਾ, ਮੇਰੇ ਨਾਲ ਹੈ, ਹੁਣ ਮਾਸ ਵੇਚਣਾ ਵੀ ਆਪ ਦਾ ਜੀ ਨਹੀਂ ਲੱਗਦਾ। ਨੇਤ ਦੇ ਨਾਲ ਸ਼ਹਿਰ ਦੇ ਇੱਕ ਵੱਡੇ ਬੰਦੇ ਨੇ ਆਖਿਆ, ਸਦਨਿਆ ਮਾਸ ਦੀ ਲੋੜ ਸੀ ਭਾਈ। ਕਹਿਣ ਲੱਗਾ, ਜੀ ਮੈਂ ਤਾਂ ਹੁਣ ਵੇਚ ਬੈਠਾ ਹਾਂ ਤੇ ਹੁਣ ਕੱਲ ਬੱਕਰਾ ਬਣਾਵਾਂਗਾ ਤੇ ਲੈ ਲੈਣਾ। ਆਖਿਆ, ਨਹੀਂ ਮੈਨੂੰ ਤਾਂ ਹੁਣ ਲੋੜ ਹੈ। ਮਨ ਵਿੱਚ ਸੋਚਿਆ ਬਈ ਚਲੋ ਕੁਝ ਹਿੱਸਾ ਬੱਕਰੇ ਦਾ ਕੱਟ ਕੇ ਇਸ ਨੂੰ ਦੇ ਦਿੰਦੇ ਹਾਂ ਤੇ ਬਾਕੀ ਕੱਲ ਵੇਚ ਲਵਾਂਗੇ, ਮਾਰਾਂਗੇ ਨਹੀਂ ਤਾਂ ਕਿ ਮੁਸ਼ਕ ਨਾ ਜਾਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸ਼ਾਮ ਦਾ ਸਮਾਂ ਹੈ, ਛੁਰੀ ਲੈ ਕੇ ਸਦਨਾ ਜਦੋਂ ਬੱਕਰੇ ਨੂੰ ਵੱਢਣ ਗਿਆ ਨਾ, ਭਾਈ ਇੱਕ ਲੱਤ ਵੱਢ ਕੇ ਦੇ ਦਿੰਦੇ ਹਾਂ ਤਾਂ ਬੱਕਰਾ ਖਿੜ ਖਿੜਾ ਕੇ ਹੱਸ ਪਿਆ। ਤੇ ਜਦੋਂ ਹੱਸਿਆ ਤੇ ਫਿਰ ਨਾਲ ਹੀ ਆਖਿਆ, ਸਦਨਿਆ ਅੱਜ ਨਵੀਂ ਭਾਜੀ ਪਾਉਣ ਲੱਗਿਆ ਮੇਰੇ ਨਾਲ। ਸਦਨਾ ਹੈਰਾਨ ਹੋ ਗਿਆ, ਵੀ ਜਾਨਵਰ ਬੋਲ ਰਿਹਾ। ਕਿਉਂ ਨਵੀਂ ਭਾਜੀ ਕਿਹੜੀ ਪਾਉਣ ਲੱਗਾ ਭਾਈ? ਤੇ ਬੱਕਰਾ ਕਹਿਣ ਲੱਗਾ, ਬਈ ਅੱਗੇ ਕਈ ਵਾਰੀ ਮੈਂ ਕਸਾਈ ਬਣਿਆ ਤੇ ਤੂੰ ਬੱਕਰਾ ਬਣਿਆ, ਕਦੀ ਤੂੰ ਕਸਾਈ ਤੇ ਮੈਂ ਬੱਕਰਾ। ਇਹ ਤਾਂ ਭਾਈ ਸਾਹਿਬ ਆਪਣਾ ਤੁਰਿਆ ਆ ਰਿਹਾ ਕਈਆਂ ਜਨਮਾਂ ਦਾ, ਪਰ ਅੱਜ ਤੂੰ ਨਵੀਂ ਭਾਜੀ ਪਾਉਣ ਲੱਗਿਆ, ਮੇਰੀ ਇੱਕ ਲੱਕ ਵੱਢ ਕੇ ਦੇ ਦੇਗਾ ਤੇ ਮੈਂ ਸਾਰੀ ਰਾਤ ਤੜਫਦਾ ਰਵਾਂਗਾ ਤੇ ਅਗਲੇ ਜਨਮ ਵਿੱਚ ਤੈਨੂੰ ਵੀ ਇਹ ਪਾਪ ਭੁਗਤਣਾ ਪਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਸਧਨਾ ਜੀ ਨੂੰ ਗਿਆਨ ਹੋ ਗਿਆ ਕਿ ਜੀਵ ਹੱਤਿਆ ਨਹੀਂ ਕਰਨੀ, ਪਰ ਮਜਬੂਰੀ ਸੀ। ਪਿਤਾ ਪਿਤਾਮਰਾਂ ਦਾ ਜਿਹੜਾ ਕੰਮ ਤੁਰਿਆ ਆਉਂਦਾ ਸੀ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਅੱਜ ਇਹ ਮਾਸ ਵੇਚਣਾ ਛੱਡ ਦਿੱਤਾ ਤੇ ਪ੍ਰਭੂ ਭਗਤੀ ਵਿੱਚ ਲੱਗ ਗਿਆ। ਅਵਸਰ ਲੱਜਿਆ ਰੱਖ ਲੇ ਹੋ ਸਦਨਾ।

संत जी हुण किधर जाओगे, इत्थे ही रात कट लो ना। विशाही कर दिती भगत सदना जी, प्रभु सिमरन विच जुड़े होए अज इत्थे आराम करन लगे, तां अद्धी रात नूं हार शिंगार करके आ गई। कहन लगी, आप आए हो तो हुण मेरी भी श्रद्धा पूरी करो। कामातुर होके हाव भाव करन लगी, ते भगत सदना जी झट उठ के खड़े हो गए। आख्या, तू तो मेरी भैन है, ते भैन नू इस तरह नहीं करना चाहिए। तू मेरी भैन दे बराबर है, असी इस नरक विच नहीं पै सकते। ओ, मन विच उसने सोचिया, भाई शायद मेरे बीमार पति नू वेख के डर गए, ये डर गए हन मेरे बीमार पति नू वेख के। झट जाके अपने पति का सिर वड दिता, ते सिर लैके आई। कहन लगी, संत जी ऐसे दा ही डर सी ना, आ मैं मार दिता, क्योंकि नित दा रोगी है, इसने मरना ही सी। और मैं तुहाडे नाल साधुआं वाले कपड़े पा के मैं तुहाडे नाल जिंदगी बितावांगी। भगत सदना जी जान गए कि पता नहीं किस जन्म दा पाप दा बदला ये सामने आ रहा है। कलंकनी है सानू हथ ना लावी, दुष्टनी है तेरा संसार ते आया त्रिग है। जेरे अपने जीवन नू पवित्र नहीं रखदे, उना दा त्रिग कार है संसार ते आउना। उचारण करो श्री वाहिगुरु। बड़े तरले ले, बड़िया मिन्तां कीतियां, पर भगत जी नू क्रोध आ गया। चंडालनी है कल जुगने, अगे ही मैं पापा दा भागी हां, दर बदर ठोकरां खा रहा। भगवान दे द्वार ते अपने मंदे कर्मां दी माफी लैण लई चलिया, बख्शिश लैण लई चलिया। कहन लगी, जे तू मेरी गल ना मनेगा तो फिर तू जा इथों भी नहीं सकदा। भगत जी झट बाहर निकलन लगे, तो इसने चीक चिहाड़ा पा लिया, वे लोको मैं लुटी गई, मैं मारी गई, मेरे पति नू कतल करके मेरा जन्म भ्रष्ट करना चाहता सी ए संत, ते हुण भजन लगा। लोग कठे हो गए, महले दे फड़ लिया। भगत जी रब दे रंग विच मस्त होए होए, भई वेखो निरंकार की करदा है, ਉਹਦਾ ਸਿਮਰਨ ਜੋ ਕਰਦੇ ਹਾਂ ਉਹਦੇ ਬਦਲੇ ਸਾਨੂੰ ਕੀ ਦਿੰਦਾ। ਪਕੜ ਕੇ ਲੋਕਾਂ ਨੇ ਹਾਕਮ ਦੇ ਹੱਥ ਵਿੱਚ ਦੇ ਦਿੱਤਾ, ਤੇ ਉਸ ਹਾਕਮ ਨੇ ਇੱਕ ਨਹੀਂ ਸੋਚੀ, ਦੋ ਨਹੀਂ ਸੋਚੀ, ਕੁਛ ਨਹੀਂ ਸੋਚਿਆ। ਕਹਿਣ ਲੱਗਾ, ਇਸ ਨੂੰ ਦੀਵਾਰ ਦੇ ਵਿੱਚ ਚਿਣ ਦਿਓ। ਜਾਂ ਚਿਣਨ ਲੱਗੇ ਤਾਂ ਹੋਰ ਭਗਤ ਸਦਨਾ ਦੇ ਮਨ ਵਿੱਚ ਇੱਕ ਖਿਆਲ ਆਇਆ, ਭਗਵਾਨ ਨੂੰ ਮਿਹਣਾ ਮਾਰਨ ਲੱਗਾ। ਨਿਰਪ ਕੰਨਿਆ ਕੇ ਕਾਰਨੇ ਇੱਕ ਪਇਓ ਭੇਖਦਾਰੀ, ਕਾਮਾਰਤੀ ਸੁਹਾਰਤੀ ਵਾਂਕੀ ਪੈਜ ਸਵਾਰੀ। ਇੱਕ ਨਿਰਪ ਕੰਨਿਆ ਦੇ ਕਾਰਨੇ ਇੱਕ ਤਿਰਖਾਨ ਨੇ ਵਿਸ਼ਨੂੰ ਦਾ ਰੂਪ ਬਣਾਇਆ ਸੀ, ਪਖੰਡੀ ਬਣਿਆ ਸੀ, ਪੂਜਾ ਬਣਾਈਆਂ ਲੱਕੜਾਂ ਦੀਆਂ, ਤੇ ਤੂੰ ਉਸ ਲੜਕੀ ਦਾ ਪਿਆਰ ਵੇਖ ਕੇ ਉਸ ਤ੍ਰਿਖਾਣ ਦੇ ਅੰਦਰ ਆ ਕੇ ਵਸ਼ ਕੇ ਤੂੰ ਪ੍ਰਤੱਖ ਦਰਸ਼ਨ ਦਿੱਤੇ ਸਨ। ਉਹ ਤਾਂ ਭੇਖ ਤਾਰੀ ਸੀ, ਉਹਦੀ ਰੱਖਿਆ ਕੀਤੀ ਤੇ ਮੇਰੀ ਨਹੀਂ ਕਰ ਰਿਹਾ। ਫਿਰ ਵੀ ਜਦੋਂ ਕੁਝ ਨਹੀਂ ਬਣਿਆ ਤਾਂ ਫਿਰ ਭਗਵਾਨ ਨੂੰ ਮਿਹਣਾ ਮਾਰਿਆ, ਬਈ ਤੇਰਾ ਨਾਮ ਜਪ ਕੇ ਵੀ ਜੇ ਕਰਮ ਨਾਸ਼ ਨਹੀਂ ਹੋਣੇ ਤਾਂ ਫਿਰ ਤੇਰੇ ਨਾਮ ਜਪਣ ਦਾ ਕੀ ਫਾਇਦਾ ਹੈ। ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਜੇ ਗਿੱਦੜਾਂ ਕੋਲੋਂ ਡਰਨਾ ਹੈ ਤਾਂ ਫਿਰ ਉਹ ਸ਼ੇਰ ਕਾਹਦਾ ਹੋਇਆ। ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਹੁਣ ਦੀਵਾਰ ਚਿਣੀ ਜਾ ਰਹੀ ਹੈ, ਤਿਉਂ ਤਿਉਂ ਕਹੀ ਜਾ ਰਿਹਾ, ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ। ਇੱਕ ਸ਼ਾਂਤੀ ਬੂੰਦ ਲਈ ਚਾਤਰਕ ਕਿਤਨਾ ਤੜਫਦਾ ਹੈ, ਪਰ ਜੇ ਉਹ ਮਰ ਜਾਵੇ ਪਿਆਸਾ ਤੇ ਫਿਰ ਉਸਨੂੰ ਚੁੱਕ ਕੇ ਸਾਗਰ ਵਿੱਚ ਸੁੱਟ ਦਈਏ ਤਾਂ ਕਿਹੜਾ ਫਾਇਦਾ ਹੈ। ਉਚਾਰਨ ਕਰੋ।

ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀਓ, ਪਿਆਰ ਸਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ। ਇਸ ਉਪਲਕਸ਼ ਵਿਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ। ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਗਾਚ ਖਵਾਉਂਗੇ। ਪਿਆਰ ਨਾਲ ਸਰਵਨ ਕਰੋ।

ਕਰਮ ਸਤਿਕਾਰ ਗੁਰੂ ਸਾਧ ਸੰਗਤ ਜੀਓ, ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ, ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ। ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ, ਆਓ ਸਾਰੇ ਕੋਲੋਂ ਰਸਨਾ ਪੁੱਤਰ।

ਚਾਰ ਚਕਾਰੇ ਹੋਰ ਛੱਡਣੇ ਹਨ ਔਰ ਜਿਸ ਤਰ੍ਹਾਂ ਸੂਰਮੇ ਜੰਗ ਵਿੱਚ ਜੋਸ਼ ਦੇ ਨਾਲ ਅੱਗੇ ਵਧਦੇ ਹੋਏ ਚਕਾਰੇ ਛੱਡਦੇ ਹਨ ਇਸੇ ਤਰ੍ਹਾਂ ਹੀ ਸਾਰਿਆਂ ਨੇ ਹੱਥ ਖੜੇ ਕਰਕੇ ਚੜ੍ਹਦੀ ਕਲਾ ਵਿੱਚ ਚਕਾਰਾ ਛੱਡਣਾ ਹੈ ਤਾਂ ਕਿ ਇਹ ਸਾਡੀ ਗੂੰਜ ਕਲਗੀਆਂ ਵਾਲੇ ਦੇ ਚਰਨਾਂ ਤੱਕ ਪਹੁੰਚੇ। ਪਾਕਿਸਤਾਨ ਦੇ ਨਾਲ ਜਿਸ ਵੇਲੇ 1972 ਦੀ ਲੜਾਈ ਲੱਗੀ ਤਾਂ ਫੌਜੀ ਜਿਹੜੇ ਸਨ ਪਿਛਾਂ ਹਟੇ ਤਾਂ ਉਸ ਵਕਤ ਇੱਕ ਹਿੰਦੂ ਕੈਪਟਨ ਨੇ ਭੱਜਦੇ ਹੋਏ ਫੌਜੀਆਂ ਨੂੰ ਇਹ ਜਕਾਰਾ ਗਜਾ ਕੇ ਵੰਗਾਰ ਪਾਈ ਸੀ ਕਿ ਕਲਗੀਆਂ ਵਾਲੇ ਦਾ ਜਕਾਰਾ ਸੁਣੋ ਔਰ ਵਾਪਸ ਪਰਤੋ ਆਪਣੀ ਚੌਂਕੀ ਤੇ। ਔਰ ਇਹ ਹਕੀਕਤ ਹੈ ਕਿ ਉਹ ਜਿਹੜਾ ਜਕਾਰਾ ਹਿੰਦੂ ਕੈਪਟਨ ਨੇ ਛੱਡਿਆ ਉਸ ਨੂੰ ਸੁਣ ਕੇ ਭੱਜਦੇ ਹੋਏ ਫੌਜੀ ਫਿਰ ਵਾਪਸ ਆਏ ਔਰ ਇਸ ਚੌਂਕੀ ਤੇ ਆ ਕੇ ਫਿਰ ਹਿੰਦੁਸਤਾਨ ਦੀ ਫੌਜ ਨੇ ਕਬਜ਼ਾ ਕੀਤਾ। ਆਓ ਇਹ ਕਲਗੀਆਂ ਵਾਲੇ ਦੀ ਬਖਸ਼ਿਸ਼ ਕੀਤੀ ਹੋਈ ਨਾਦ ਇਹ ਜਕਾਰਾ ਸਾਰੇ ਰਲ ਕੇ ਆਪਾਂ ਗਜਾਈਏ।

ਪੜੀਦਾ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਅੱਗੇ ਆਉਂਦਾ ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਆਓ ਸਾਰੇ ਪਿਆਰ ਨਾਲ ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਸਤਨਾਮ, ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜਾ, ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ, ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ। ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓਂ ਨੇੜਿਓਂ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਕੋਈ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ, ਸਿੱਖ ਹੋਵੇ। ਸਾਈ ਵਸਤ ਪ੍ਰਾਪਤ ਹੋਈ ਜਿੱਤ ਛੇਤੀ ਮਨ ਲਾਇਆ, ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ, ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਤੇ ਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ, ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿੱਟੇ ਪਾਪ।

ਮਹਾਂਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਰਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਂ ਬੁਰਿਆਂ ਵਾਚੇ।

ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗੜਾਈ ਤਾਕੋ ਪਿੰਨ ਕਹਿ ਨਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸ਼ਾਸਨ ਕਾਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਲਤ ਬਹੁ ਪਾਤ ਕਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦ੍ਰਿਸ਼ਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੂਬਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹਿਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਿਛਾਣੇ ਜਿਸਕੀ ਮਹਿਮਾ ਕੌਣ ਬਖਾਨੋ ਜਿਸਕਾ ਗੁਣ ਕੈ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨਕੀ ਓਟ ਲੇ ਮਨ ਤਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਠਾਵੈ ਅਵਰ ਸਿਆਣਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨਕ।

ਆਤਮ ਤਹਿ ਰੰਗ ਰਾਤੀ ਰਾਮ ਰਾਏ।

ਸ਼ਬਦ ਹੈ ਕਾਂਡਾ ਮਹੱਲਾ ਚੌਥਾ ਪੜਤਾਲ। ਮਨ ਜਾਪਹੁ ਰਾਮ ਗੋਪਾਲ, ਹਰ ਰਤਨ ਜਵੇ ਹਰ ਲਾਲ, ਹਰ ਗੁਰਮਤ ਗੁਰਮੁਖ ਕੜ ਟਕਸਾਲ, ਹਰ ਹੋ ਕਿਰਪਾਲ। ਕਿਰਪਾ ਹੋਵੇਗੀ ਮਨ ਨਾਲ ਜਪੋ ਸਤਨਾਮ। ਕੋਈ ਭੁਲੇਖਾ ਨਹੀਂ ਰਹਿੰਦਾ, ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਕਿਰਪਾ ਹੋਏਗੀ, ਹੋ ਦੋ ਵਾਰ ਆਖਿਆ, ਹੋਵੇਗੀ ਕਿਰਪਾ, ਹੋਵੇਗੀ ਕਿਰਪਾ। ਪਰ ਮਨ ਜਾਪਹੁ ਰਾਮ ਗੋਪਾਲ, ਉਹ ਸ੍ਰਿਸ਼ਟੀ ਨੂੰ ਪਾਲਣ ਵਾਲਾ ਜਿਹੜਾ ਜ਼ਰਰੇ ਜ਼ਰਰੇ 'ਚ ਹੈ, ਉਹਨੂੰ ਮਨ ਕਰਕੇ ਜਪੋ। ਮਨ ਔਰ ਜ਼ਬਾਨ ਇੱਕ ਕਰਕੇ ਆਖੋ ਸਤਨਾਮ। ਇਹ ਮੋਲਕ ਰਤਨ ਹੈ। ਮਨ ਜਾਪਹੁ ਰਾਮ ਗੋਪਾਲ, ਹਰ ਰਤਨ ਜਵੇ ਹਰ ਲਾਲ, ਹਰ ਗੁਰਮੁਖ ਘੜ ਟਕਸਾਲ, ਹਰ ਹੋ ਕਿਰਪਾ। ਇਹ ਅਸਥਾਈ ਹੈ, ਇਹ ਚਾਰ ਤਾਲ 'ਚ। ਪਹਿਲਾ ਅੰਤਰਾ ਹੈ, ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਬਿਕਾਰੀ। ਤੇਰੇ ਗੁਣ ਬੇਅੰਤ ਨੇ ਤੇ ਮੇਰੀ ਇੱਕ ਜ਼ਬਾਨ ਕੀ ਕਹਿ ਸਕਦੀ ਹੈ। ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਬਿਚਾਰੀ। ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਤੇਰੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ, ਸਭ ਆਖੋ ਸਤਨਾਮ। ਹਰ ਕੀ ਗਤ ਨੇ ਕੋ ਜਾਣੇ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ, ਤੇਰੀ ਗਤੀ ਨੂੰ ਤੂੰ ਅਗਾਧ ਬੋਧ ਹੈ, ਕੋਈ ਜਾਣ ਨਹੀਂ ਸਕਦਾ। ਪਰ ਇਹ ਜ਼ਰੂਰ ਹੈ ਕਿ ਜਿਹੜਾ ਜਪੂਗਾ ਨਾ, ਉਹ ਨਿਹਾਲ ਨਿਹਾਲ ਨਿਹਾਲ ਹੋ ਚੁੱਕਾ। ਤੂੰ ਬੇਅੰਤ ਹੈ, ਤੇਰੇ ਗੁਣ ਬੇਅੰਤ ਨੇ, ਕੋਈ ਜਾਣ ਹੀ ਨਹੀਂ ਸਕਦਾ, ਬੇਅੰਤੀ ਹੈ। ਆਪਾਂ ਸ਼ਬਦ ਇਹ ਰੋਜ਼ ਪੜ੍ਹਦੇ ਹਾਂ, ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕੌਣ ਵਡਾਈ। ਕਿਸੇ ਬਾਦਸ਼ਾਹ ਨੂੰ ਕਿਹਾ ਜਾਵੇ ਆਓ ਮੀਆਂ ਜੀ, ਤੂੰ ਸੁਲਤਾਨ ਕਹਾ ਹਉ ਮੀਆਂ। ਇੱਕ ਬਾਦਸ਼ਾਹ ਨੂੰ ਕਿਹਾ ਜਾਵੇ ਮੀਆਂ ਜੀ, ਇਹ ਕੋਈ ਵਡਿਆਈ ਤਾਂ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਏਡਾ ਵੱਡਾ ਹੈ, ਜੋ ਤੇਰੀ ਉਸਤਤ ਹੋਣ ਤੱਕ ਹੋ ਰਹੀ ਹੈ ਨਾ, ਉਹ ਇੰਨੀ ਕੀ ਹੈ ਵੀ ਕਿਸੇ ਬਾਦਸ਼ਾਹ ਨੂੰ ਮੀਆਂ ਕਿਹਾ ਜਾਏ। ਤੂੰ ਸੁਲਤਾਨ ਕਹਾ ਹਉ ਮੀਆਂ, ਤੇਰੀ ਕਮਰ ਵਡਾਏ। ਇਸ ਸ਼ਬਦ ਵਿੱਚ ਮਹਾਰਾਜ ਕਹਿੰਦੇ ਨੇ, ਤੁਮਰੇ ਗੁਣ ਅਗਮ ਅਗੋਚਰ, ਏਕ ਜੀ ਕਿਆ ਕਥੇ ਵਿਚਾਰੀ। ਰਾਮ ਰਾਮ ਰਾਮ ਰਾਮ ਲਾਲ, ਤੁਮਰੀ ਜੀ ਅਕਥ ਕਥਾ, ਤੂੰ ਤੂੰ ਤੂੰ ਹੀ ਜਾਣੇ। ਹਉ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ। ਦੂਸਰਾ ਅੰਤਰਾ ਹੈ, ਹਮਰੇ ਹਰ ਪ੍ਰਾਨ ਸਖਾ, ਸਵਾਮੀ ਹਰ ਮੀਤਾ, ਮੇਰੇ ਮਨ ਤਨ ਜੀ

ਸਰਦਾਰ ਪ੍ਰਹਿਲਾਦ ਸਿੰਘ ਜੀ, ਸਰ ਸੁਰਿੰਦਰ ਸਿੰਘ ਹੋਰਾਂ ਨੇ, ਇਹ ਅਸੀਂ ਜ਼ਰੂਰ ਸੁਣਨੀ, ਕਿਉਂਕਿ ਸੇਵਕਾਂ ਨੇ ਅੱਜ ਦਾ ਕੀਰਤਨ ਹੀ ਆ, ਫਿਰ ਸਵੇਰੇ ਤੜਕੇ ਚਲੇ ਜਾਣਾ ਅਸੀਂ। ਇਸ ਵਾਸਤੇ ਇਹ ਆਪਦੀ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਇਹ ਪੁਰਾਤਨ ਰੀਤ ਇਹ ਆਪਦੀ ਪੇਟਾ ਹੈ।

ਦੋ ਆਲਮ ਕਹਿੰਦੇ ਨੇ ਦੋ ਜਹਾਨ ਤੇਗੇ ਤੇਗੇ ਕਿਹਾ ਹੈ ਤਲਵਾਰ ਨੂੰ ਕਿਰਪਾਨ ਨੂੰ ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜਲੇ ਸੱਚਾ ਸਾਹਿਬ ਅਸਤ ਫਜਲੇ ਕਹਿੰਦੇ ਨੇ ਮਿਹਰ ਕਿਰਪਾ ਇਹਨਾਂ ਦੋਨਾਂ ਲਾਈਨਾਂ ਦਾ ਅਰਥ ਇਹ ਸਿੱਕਾ ਦੋਹਾਂ ਜਹਾਨਾਂ ਵਾਸਤੇ ਹੈ ਗੁਰੂ ਨਾਨਕ ਦੇਵ ਜੀ ਦੀ ਤਲਵਾਰ ਨਾਲ ਅਤੇ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਇਹ ਸਿੱਕਾ

ਇਹ ਜਿਹੜਾ ਸਿੱਖ ਰਾਜ ਦਾ ਸਿੱਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੁਆਰਾ ਮੈਂ ਚਾਲੂ ਕਰ ਰਿਹਾ। ਇਸ ਰਾਜ ਵਿੱਚ ਸਭ ਬਰਾਬਰ ਨੇ, ਇੱਥੇ ਸਾਰਿਆਂ ਨੂੰ

ਦੀ ਰੱਖਿਆ ਵਾਸਤੇ ਆਪਣੇ ਬੱਚਿਆਂ ਨੂੰ ਕੁਰਬਾਨ ਕਰ ਦਿੱਤਾ, ਆਪਣੇ ਪਿਆਰੇ ਸਾਥੀਆਂ ਨੂੰ ਵਾਰੀ ਵਾਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ, ਆਪਣਾ ਧਨ ਦੌਲਤ ਸੰਪਤੀ ਸੁਖ ਚੈਨ ਜਵਾਨੀ ਸਭ ਕੁਛ ਇਉਂ ਸਵਾਹਾ ਕਰ ਦਿੱਤਾ ਜਿਵੇਂ ਕੋਈ ਯੱਗ ਕਰਨ ਵਾਲਾ ਕਿਸੇ ਮਹਾਨ ਹਵਨ ਕੁੰਡ ਵਿਚ ਆਹੂਤੀ ਤੇ ਆਹੂਤੀ ਦੇਈ ਜਾ ਰਿਹਾ ਹੋਵੇ। ਜਿਸ ਦੀ ਮਹਾਨਤਾ ਦਾ ਇਹ ਹਾਲ ਸੀ ਕਿ ਇਹ ਸਭ ਕੁਝ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਮੱਥੇ ਤੇ ਵੱਟ ਨਹੀਂ ਪਾਇਆ, ਬੁੱਲਾਂ ਵਿੱਚੋਂ ਹਾਏ ਨਹੀਂ ਨਿਕਲੀ, ਕਦੀ ਅੱਖਾਂ ਤੋਂ ਅਥਰੂ ਨਹੀਂ ਵਗਾਏ। ਕੋਈ ਸਧਾਰਨ ਆਦਮੀ ਨਹੀਂ ਸਨ ਉਹ। ਸਧਾਰਨ ਆਦਮੀ ਭਾਵੇਂ ਕਿੰਨਾ ਵੀ ਦੇਸ਼ ਭਗਤ ਕਿਉਂ ਨਾ ਹੋਵੇ, ਨਿਸੰਦੇਹ ਅਜਿਹਾ ਨਹੀਂ ਕਰ ਸਕਦਾ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ। ਅਜਿਹੀ ਮਹਾਨਤਾ ਕੇਵਲ ਉਹਨਾਂ ਮਹਾਂਪੁਰਖਾਂ ਵਿੱਚ ਹੀ ਹੁੰਦੀ ਏ ਜਿਨ੍ਹਾਂ ਸੈਂਕੜੇ ਜਨਮ ਯੋਗ ਸਾਧਨ ਬਤੀਤ ਕੀਤੇ ਹੋਣ, ਅਤੇ ਫਿਰ ਜਿਹੜਾ ਮਹਾਂਪੁਰਸ਼ ਸਿਖਰ ਤੇ ਪਹੁੰਚ ਜਾਂਦਾ ਹੈ ਉਹ ਹੀ ਭਵਿੱਖ ਨੂੰ ਦੇਖ ਸਕਦਾ ਹੈ, ਜਿਸ ਨੂੰ ਸਧਾਰਨ ਨਜ਼ਰਾਂ ਵਾਲੇ ਨਹੀਂ ਵੇਖ ਸਕਦੇ। ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਦੇ ਵਿੱਚ ਜਗ੍ਹਾ ਜਗ੍ਹਾ ਹੁੰਦੇ ਹੋਏ ਨਾਦੇੜ ਗੋਦਾਵਰੀ ਨਦੀ ਦੇ ਕਿਨਾਰੇ ਵੱਲ ਜਾ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼

ਆਤਮਾ ਜਾਗ ਪਈ ਸੀ, ਉਸ ਦੇ ਅੰਦਰ ਪਵਿੱਤਰਤਾ ਸੀ, ਸਫਾਈ ਸੀ, ਉੱਚਤਾ ਸੀ। ਇਸ ਜਾਗ੍ਰਿਤ ਆਤਮਾ ਨੇ ਗੁਰੂ ਮਹਾਰਾਜ ਜੀ ਨੂੰ ਵੇਖਦੇ ਸਾਰ ਹੀ ਪਹਿਚਾਨ ਲਿਆ। ਉਸ ਮਹਾਂਪੁਰਖ ਬਾਰੇ ਵੀ ਇਸ ਮਾਧੋ ਦਾਸ ਬੈਰਾਗੀ ਨੇ ਸੁਣਿਆ, ਉਹ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸਿਰ ਦਿੱਤਾ।

ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੂ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ, ਪਿਆਰ ਨਾਲ ਕਿਹਾ, ਜਾਣਦੇ ਹੋਏ ਵੀ ਪੁੱਛਦੇ ਨੇ ਤੂੰ ਬੈਰਾਗੀ ਕਿਉਂ ਬਣਿਆ, ਤਾਂ ਮਾਧੂ ਦਾਸ ਨੇ ਆਪਣੀ ਕਹਾਣੀ ਸੁਣਾਈ। ਇੱਕ ਹਿਰਨੀ ਦਾ ਮੈਂ ਸ਼ਿਕਾਰ ਕੀਤਾ, ਉਹ ਮਰੀ, ਉਹਦੇ ਬੱਚੇ ਵੀ ਤੜਪ ਤੜਪ ਕੇ ਮਰ ਗਏ।

ਇਹ ਧਰਤੀ ਸਾਡੀ ਜਨਮ ਭੂਮੀ ਜਿਸ ਨੂੰ ਜ਼ੁਲਮੀ ਆਪਣੇ ਪੈਰਾਂ ਥੱਲੇ ਲਤਾੜਦੇ ਪਏ ਨੇ, ਜ਼ੁਲਮ ਪਏ ਕਰਦੇ ਨੇ। ਮਾਧੋ ਦਾਸ ਬੈਰਾਗੀ ਨੇ ਇਹ ਸੁਣਿਆ ਹੋਇਆ ਸੀ।

ਮਾਧੋ ਦਾਸ ਨੇ ਸੁਣਿਆ, ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਲਕੁਲ ਸ਼ਾਂਤ ਬੈਠੇ ਨੇ। ਇਤਿਹਾਸ ਦੱਸਦਾ ਕਿ ਮਾਧੋ ਦਾਸ ਨੇ ਬੈਰਾਗ ਅਤੇ ਜੰਗਲ ਨੂੰ ਹੁਣ ਛੱਡ ਦੇਣ ਦਾ ਫੈਸਲਾ ਕੀਤਾ ਅਤੇ ਪ੍ਰਾਰਥਨਾ ਕੀਤੀ।

ਜਿਨ੍ਹਾਂ ਦੇ ਨਾਲ ਸੋਨੇ ਲੱਗੇ ਹੋਏ ਸਨ। ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਸਾਰਿਆਂ ਦੇਵਤਿਆਂ ਨੂੰ ਬੁਲਾਇਆ ਪਰ ਭਗਵਾਨ ਸ਼ੰਕਰ ਨੂੰ ਨਹੀਂ ਬੁਲਾਇਆ। ਸ਼ਿਵਜੀ ਭਗਵਾਨ ਕੈਲਾਸ਼ ਪਰਬਤ ਤੇ ਸਨ। ਉਹ ਸਾਰਾ ਤਮਾਸ਼ਾ

ਪੰਜਾਬ ਵੱਲ ਤੋਰਿਆ ਜਿਹੜਾ ਕਿਆਮਤਾਂ ਜਗਾਉਂਦਾ ਪਚਾਲ ਲਿਆਉਂਦਾ ਖੂਨ ਦੀਆਂ ਨਦੀਆਂ ਵਗਾਉਂਦਾ ਹੋਇਆ ਪੰਜਾਬ ਵੱਲ ਵੱਧ ਤੁਰਿਆ। ਕਿਸੇ ਨੇ ਪੁੱਛਿਆ ਬੰਦਾ ਸਿੰਘ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ ਮੈਂ ਜ਼ਾਲਮਾਂ ਦਾ ਨਾਸ਼ ਕਰ ਰਿਹਾ ਉਹਨਾਂ ਕਿਲਿਆਂ ਨੂੰ ਢਾ ਕੇ ਢੇਰੀ ਕਰ ਦਿਆਂਗਾ ਜਿਨ੍ਹਾਂ ਵਿਚ ਜ਼ੁਲਮ ਹੁੰਦੇ ਨੇ ਉਹ ਸ਼ਹਿਰ ਤਬਾਹ ਕਰ ਦਿਆਂਗਾ ਜਿਨ੍ਹਾਂ ਸ਼ਹਿਰਾਂ ਵਿਚ ਮਜ਼ਲੂਮਾਂ ਨੂੰ ਜ਼ਾਲਮ ਤੰਗ ਕਰਦੇ ਨੇ ਇਹ ਕਹਿੰਦਾ ਹੋਇਆ ਬੰਦਾ ਸੀ।

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ,

ਤੇ ਸ਼ਹਿਰ ਨੂੰ ਢਾ ਢੇਰੀ ਕਰ ਦਿੱਤਾ। ਵਜ਼ੀਰ ਖਾਨ ਉਹ ਵੀ ਮਾਰਿਆ ਗਿਆ, ਉਹਦੇ ਵਜ਼ੀਰ ਅਹਿਲਕਾਰ ਜਰਨੈਲ ਸਿਪਾਹੀ ਸਭ ਮਾਰੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤਿਆ, ਹੱਥ ਜੋੜੇ ਤੇ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ ਲੈ ਲਿਆ ਔਰ 7 ਸਾਲ ਜ਼ੁਲਮ ਦੇ ਖਿਲਾਫ ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ, ਤੁਰਕਾਂ ਦੀ ਹਕੂਮਤ ਖਤਮ ਕੀਤੀ ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੁਆਲਮ ਤੇਗੇ ਨਾਨਕ ਸਾਹਿਬ ਅਸਤ, ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ। ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ

ਖਾਲਸਾ ਪੰਥ ਧਰਮ ਦੇਸ਼ ਕੌਮ ਦੀ ਰੱਖਿਆ ਵਾਸਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ ਇਹੋ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ